0: ਲਾ ਵੇਖੀ ਗ੍ਰੈਜੂਏਟ ਵੇਗੇ ਦੇਮੀ ਹੁੰਦੇ ਥੰਡਾ ਦਿਆ ਦੇਂਗਣ ਨਾ ਲਾ ਵੇਖੀ
1: ਬੇਹਾਇਆ ਦੇ
0: ਪਹਿਲਾ ਪਹਿਲਾ ਪਿਆਰ
1: ਐਸੇ ਲਾ
0: ਵੇ ਹੋ ਓ ਪਲੀ

0: ਨੂੰ ਆਉਂਦੀ ਹੈ ਕਿ ਮੈਗਾਹਰਟਸ ਦੀ ਵਹੀ ਐਫ ਐਮ ਮਗਰਿਬ ਨਾਮਾ ਦੋ ਵਕਤ
1: ਅੱਲਾਹੁ ਅਕਬਰ ਅੱਲਾਹ

ਵਿੱਚ ਜਮੀਸ ਤਕੁਨੇ ਤਿਬੈ ਮੀਹੁਮ ਅਕਦ ਤਫੁਦਾਸ਼ ਅਦੇ ਤਿਬੈ ਮੀਹੁਮ ਨੰਗ ਇਥਕ ਇੱਛਾ ਮਿਦ ਹੁਕਮ ਉਗ ਕੁਰਾਨੂੰ ਬਯਾਨ ਖੁਦ ਦਿਵਾ ਤਖਿਤ ਮਨਵੀ ਨਾਮ ਸੂਫਿਤ ਤਿਬੈ ਮੀਹੁਨ ਹਲਾਲ ਖੁਰਵਾ ਫਾਵੇ ਤਿਬੈ ਮੀਹੁਮ ਇਹਰਾਮ ਬਦਗਿਨ ਤਿਬੇ ਸ਼ਿਕਾਰ ਕੁਰੂੰ ਹੁਦਨ ਕੁਰਾ ਗੁਤ ਗਏ ਹਮ ਕਸ਼ਵਰੂੰ ਅੱਲਾਹ ਇਕਲਾਂਗ ਇਰਾਦ ਕੁਰਵਾ ਗੁਤ ਹੁਕਮ ਕੁਰਬਤੇ।

0: ਮੀ ਆਦਾ ਕੇ ਥਿਲ ਬਹੁਮ ਵਿਸ ਫੁਮ ਮਾਨਾ ਇਕਲਾ ਲੇ ਵਿਦਾਨੇ ਗੇ ਤੋ ਲੋਬੀ ਇਕੇ ਲਵੇ ਮੀ ਇਸ਼ਕੀ ਲੋਬੀ ਕੇ ਲਵੇ ਮੀ ਉੜਨੀ ਅਤੁਕਾ ਨੂੰ ਹੀ ਫੈਗ ਨੂੰ ਤਾ ਨੁਗੁੜੀ ਕੇ ਮੀ ਉੜਨੀ ਵੇਵਾ ਫੁਰਤਾ ਮੀ ਉੜਨੀ ਫਾਹ ਕੋਫਾ ਮੁਲੀ ਜਾਨ ਹਿਤਾ ਫੁਰਾਨਿਆ ਹੇ ਹਿਤੁੰ ਦੀਫਾਨ ਮੇ ਅਹਰੰ ਮੁਲੀ ਅਹਰ ਮੀ ਮਿਲ ਕੋ ਕੋ ਦੇਨ ਤਿਆਰ ਸ਼ੇ ਏ ਅਤੁਕੇ ਹਿਫਾਲ ਦੇਸ਼ੇ ਨੂੰ ਹਿਫਾਨੰ ਹੀ ਮੀ ਬੁਨਾ ਮਾਨੇ ਕੇ ਇਹ ਵੇਮਾ ਇਹ ਮਾਨਾ ਕੇ ਇਹ ਬੁਣਮਕੀ ਮੀਹ ਕੋ ਮੀਹ ਕਾ ਗੁਲਮ ਕੇ ਆਦਾ ਗੁਲਨ ਮਿਸਵਾਨ ਮੇ ਆਦਾ ਗੁਲਮ ਕਾ ਦਾਤੀ ਨੂੰ ਤੈਰ ਕੋ ਲੈ ਬਦਾਣੀ ਬਦਲੂਮ ਇਹ ਵੇ ਮੋੜ ਜਾਣ ਦੇ ਫੁਰਾਨ ਦੇ ਹੁਰ ਮੀਹ ਕੇ ਨਿਕੰ ਆਹਰੰ ਬਸ ਕਬੂ ਕੋ ਲਾਸ਼ ਫਹਰ ਗਾ ਇਹ ਮੀ ਹਿਫੇ ਵਰ ਇੰਗਿਲ ਤਨ ਨੂਲੇ ਮੇ ਨਿਕੋ ਸਵਦਾਨ
1: ਆਤੁਗਾ ਇਫ ਮੇ ਮੀ ਗਾ ਮੀ ਲੈਂਵਰੀਆ ਬੇਨੂ ਕਰਵਾ ਹਮੇ ਫੈਨਨੀ ਐਨਿਆ ਗੁਲੇਂ ਰੂਹ ਇਹ ਮਾਨਾ ਕਾ ਕਮ ਵਾਣੀ ਬੋੜ ਐਨੰ ਤ ਇਹ ਮੇ ਮਾ ਆਦੰਗ ਵਿਦਾਲੂ ਹੇਂ ਦੇਨ ਨੁਦੇ ਕੱਚ ਵਿਸ ਨੇਤੀ ਜਾਣਾ ਹਿਤਾ ਫੁਰਾਣਿਆ ਦੇਨ ਬੈਂਕੋ ਅਕਾਊਂਟ ਆ ਹੁਰੀਆ ਐਚ ਮੀ ਗਿਤੇ ਵਦਿਗਨ ਦਾਣ ਮੀ ਦਾਦੀ ਉਮੋ ਗਏ ਮੇ ਵਾਹਕ ਦੇ ਮੀ ਕਨੇੜੀ ਗੇ ਨੇਤੀ
0: ਮੀ ਫੋਨ ਮੀ ਉਲੇ ਫਾੜ ਫਾੜ ਫੋਨ ਐ ਕਹਲੇ ਚੀ ਵਾਹਕ ਨੇ ਤੇ ਨੂੰ
1: ਦੇਨ ਇਹ ਵਾਹਕ ਮੇ ਮੁਲੀ ਜਾਣ ਆ ਮੇ ਇਹ ਗਿਤੇ
0: ਹੇਮ ਵੇਗਿੰਗ ਆਉਣ ਇਹ ਤਾਂ ਕੋਲ ਇਹ ਕਨੇਗੇ ਨਿਕਣ ਗਦ ਨੂੰ ਹੀ ਫੈਮੀ ਉਲੇ ਨੇ

ke ghats adive hepe mo megedi galgum ne kuria megenda shavieni mirege shoge demme mi hemanal dini lavege sharaha muli jan hita mi lavek sharaha galgum ne medu mi balali komidhu ke shoge sama lavege sharaha ehun trina ba hissa kolla shavieni shoge den me social media vis me dwani suwale du kolla fa me the social media galgum ne du kolli suwala ki delahi mi formula ku bahuru ami ki ke to mi bunani angme ga hale de mi ya comment kurava be flunge comment tak komisar ka bala alairuga sultana me bunani halu rangalu he den abdul fatte me bunani rangalu he zoomzi hawa bunani rangale dora me bunani gudde ema jumla ko me jawab tak bala alairuga den kama rangala meri halu rangalu he aslo me cheke me formula ku bahuru me halu rangalu he aham me bunani delahi he ema ਵੀ ਮੇਦੋ ਗੇ ਮਿਸਵਾਲ ਲਗੇ ਰੰਗਲ ਜਵਾਬ ਕੇ ਇੰਗੇ ਹੇ ਮਹਾ ਪੁਰੀ ਹਾਇ ਹੁੰਤਰੇ ਸੰਗਲ ਜਵਾਬ ਫੋਨ ਆਫ ਮਿਵਣੀ ਮਰਾ ਬੜਾ ਸ਼ੁਕਰੀਆ ਸ਼ੋਗੇ ਬੈਰੀਵੇ ਜਵਾਬ ਤੇ ਫੋਨ ਵੀ ਹੋਰੀਆ ਫਰਾ ਤਕੇਸ ਇਤਰ ਲਵੇ ਕਾਇ ਕੇ ਗਮੇ ਹਸਾ ਮੇਦੋ ਗੇ ਸ਼ਾਵੀ ਨਿਸ਼ੋਣੀ ਮਲਾ ਫਕੀ ਵਲਾਣੀ ਹੁੰਤਰੇ ਨਮਰ ਉਫਾ ਵੀ ਮਰਾ ਬਾਜਰ ਵਗਤ ਕੋਲ ਕੰਗੇ ਦਮੋ ਅਸਲਾਮ ਅਲੈਕੁਮ।